ਤਾਂ ਤੁਸੀਂ ਆਪਣੀ ਪਸੰਦ ਨਾਲ ਗੀਤ ਸੁਣਨੇ ਚਾਹੁੰਦੇ ਹੋ, ਆਪਣੇ ਦੋਸਤਾਂ ਨੇ ਯਾਰਾਂ ਬੇਲੀਆਂ ਨੇ ਨਾ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰ ਰਾਬਤਾ ਕਰ ਸਕਦੇ ਹੋ 01142618181। ਔਰ ਵਟਸਐਪ ਦਾ ਨੰਬਰ ਆ 07939894939। ਇਰਫਾਨ ਰਾਜਾ ਸਾਹਿਬ ਵੈਲਕਮ, ਸੋਹਿਲਿਆ ਸਾਹਿਬ ਵੈਲਕਮ। ਹੁਣ ਅਸਾਂ ਚੁੱਲੇ ਹਾਂ ਆਪਣੇ ਪਹਿਲੇ ਗੀਤ ਨੀ ਜਾਣਬ, ਔਰ ਇਸੇ ਉਮੀਦ ਨੇ ਨਾਲ ਕਿ ਤੁਸਾਂ ਪਸੰਦ ਫਰਮਾਸੋ। ਇਹ ਆਪਣੀ ਮਾਂ ਬੋਲੀ ਨੇ ਵਿੱਚ ਪ੍ਰੋਗਰਾਮ ਆ, ਮੀਰਪੁਰੀ ਪਹਾੜੀ ਪਟਵਾਰੀ ਜੀ। ਲਓ ਜੀ ਸੁਣੋ, ਕਿਆ ਯਾਦ ਰੱਖੋ

ਦਿਲ ਕਰਦਾ ਵੇਖਦਾ ਰਵਾਂ ਤੂੰ ਕਿੱਡੀ ਸੋਹਣੀ ਲੱਗਦੀ ਹੈ। ਬੜਾ ਪਿਆਰਾ ਗੀਤ ਸੀ ਜੀ ਜਿਹੜਾ ਮੈਂ ਤੁਸੀਂ ਸਾਰਿਆਂ ਲਿਸਨਰ ਨੇ ਨਾਮ ਕੀਤਾ ਸੀ। ਠੀਕ ਠਾਕ ਨੇ ਪਰ ਬੇਸ਼ੁਮਾਰ ਸਾਡੇ ਸੰਗੀ ਬੇਲੀ ਤਾਂ ਦੋਸਤ ਮੌਜੂਦ ਹੈ ਮੈਂ ਸਾਰਿਆਂ ਕੀ ਵੈਲਕਮ ਟੂ ਦ ਸ਼ੋਅ ਆਖਣਾ। ਜੀ ਸੰਗੀਓ ਤਾਂ ਬੇਲੀਓ ਦੋਸਤੋ ਇਹ ਤੁਸਾਂ ਨਾ ਆਪਣਾ ਪ੍ਰੋਗਰਾਮ ਆ ਕਸ਼ਮੀਰ ਤੇ ਪਟਵਾਰ ਨੇ ਰੰਗ ਤੁਸਾਂ ਸਾਰਿਆਂ ਨੇ ਸੰਗ ਆਈਏ ਯੇ ਤੇ ਆਪਣਾ ਆਪਣਾ ਗੀਤ ਸੁਣੀਏ। ਡਾਕਟਰ ਅਸਲਮ ਅਯਾਦ ਸਾਹਿਬ ਹੋਰਾਂ ਅਸਾਂ ਕੀ ਜਾਣ ਕੀਤਾ ਔਰ ਮੁਹੰਮਦ ਫਿਆਜ਼ ਸਾਹਿਬ ਹੋਰਾਂ ਅਸਾਂ ਉਹਨਾਂ ਕੀ ਵੈਲਕਮ ਆਉਂਦੇ ਹਾਂ। ਚੌਧਰੀ ਸੋਭੀ ਵੈਲਕਮ ਟੂ ਦ ਸ਼ੋ ਔਰ ਵੀ ਜਿਤਨੇ ਸੰਗੀ ਬੇਲੀ ਤਾਂ ਦੋਸਤ ਹੈ ਜਿਹਨੇ ਮੰਦਲ ਰੇਡੀਓ ਆਨ ਕੀਤਾ ਉਹਨਾਂ ਕੀ ਵੀ ਵੈਲਕਮ ਆਖਦੇ ਹਾਂ। ਮੁਸਤਫਾ ਤੁਸੀਂ ਕੀ ਵੀ ਵੈਲਕਮ ਆਉਂਦੇ ਹਾਂ ਉਹਨਾਂ ਸਾਂ ਜੁਲਸਾਂ ਨੈਕਸਟ ਟ੍ਰੈਕ ਨਹੀਂ ਜਾਣਾ। ਔਰ ਇਹ ਗੀਤ ਜਿਤਨੇ ਵੀ ਸਾਡੇ ਇਸਲੇ ਟਿਕ ਟਾਕ ਨੇ ਪਰ ਸੰਗੀ ਬੇਲੀ ਤੇ ਦੋਸਤ ਹੈ ਔਰ ਰਿਫੰਡ ਰਾਜਾ ਸਾਹਿਬ ਮਿਰਜ਼ਾ ਬਿਲਾਲ ਸਾਹਿਬ ਔਰ ਚੰਦ ਜ਼ਮਾਨ ਮੁਗਲ ਸਾਹਿਬ ਰਾਜ਼ਕ ਸ਼ਾਹ ਸਾਹਿਬ ਚੌਧਰੀ ਜ਼ੁਲਫਕਾਰ ਸਾਹਿਬ ਔਰ ਵੀ ਜਿਤਨੇ ਸੰਗੀ ਬੇਲੀ ਤੇ ਦੋਸਤ ਇਸਲੇ ਸੁਣੀ ਰਹੇ ਉਹਨਾਂ ਸਾਰਿਆਂ ਨੇ ਨਾ ਕਰ ਸਾਂ ਛੱਲਾ ਮੁਹੰਮਦ ਅਫਜ਼ਲ ਸਾਹਿਬ ਤੁਸਾਂ ਨੇ ਨਾਮ ਹੀ ਜੀ ਗੁਰਦਾਸ ਮਾਨ ਆਵਾਜ਼ ਹੀ ਛੱਲਾ ਸੁਣੋ ਤਾਂ ਮਜ਼ੇ ਕਰੋ ਮਜ਼ੇ।

ਦੁਨੀਆ ਮਤਲਬ ਦੀ ਓ ਯਾਰ, ਮਤਲਬ ਹੋਵੇ ਤਾਂ ਪਿਆਰ ਵੀ ਕਰਦੇ ਜ਼ਾਲਮ ਦੁਨੀਆਦਾਰ। ਸਾਡੇ ਬੜੇ ਪਿਆਰੇ ਭਾਈ ਸਾਹਿਬ ਜਨਾਬ ਮੋਹਸਨ ਖਾਨ ਹੋਰਾਂ ਅਸਾਂਖੀ ਵਟਸਐਪ ਪਰ ਮੈਸੇਜ ਕੀਤਾ, ਸਲਾਮ ਪੇਸ਼ ਕਰਨੇ। ਵਾਲਕਮ ਸਲਾਮ ਜਨਾਬ, ਸੁਖੀ ਰਹੋ, ਸ਼ਾਦ ਰਹੋ, ਆਬਾਦ ਰਹੋ ਮਾਸਟਰ।

ਨਾਲ ਆਖਣੇ ਜੀ ਵਾਕਿਆ ਦੁਨੀਆ ਮਤਲਬ ਦੀ ਹੈ ਯਾਰ, ਪਹਿਲਾਂ ਮਤਲਬ ਨਿਕਲੀ ਜਾਣਾ ਤਾਂ ਆਣੇ ਗੁੱਡ ਬਾਈ। ਔਰ ਇਸੇ ਗੀਤ ਨੇ ਦੌਰਾਨ ਅਸਾਂ ਕੀ ਜਨਾਬ ਸਾਡੇ ਬੜੇ ਪਿਆਰੇ ਦੋਸਤ ਮਜ਼ਹਰ ਬੱਟੀ ਸਾਹਿਬ ਨੂੰ ਫੋਨ ਕੀਤਾ ਸਾ, ਔਰ ਉਹ ਸਾਡੇ ਅੱਜ ਜਨਾਬ ਨਵੇਂ ਲਿਸਨਰ ਬਣੇ, ਬੜੇ ਅਰਸੇ ਬਾਅਦ ਫੋਨ ਕੀਤਾ ਨੇ ਔਰ ਪਹਿਲੀ ਦਫਾ ਫੋਨ ਕੀਤਾ ਨੇ। ਔਰ ਨਾਲ ਹੀ ਨਾਲ ਆਨੇ ਜੀ ਅਤਾਉਲਾ ਹਾਨੀ ਸਾਖੇਲ ਵੀ ਨਾ ਤੁਸਾਂ ਗੀਤ ਸੁਣਾ ਸੋ, ਜੇ ਤੂੰ ਸਾਡਾ ਪਿਆਰ ਬੁਲਾਇਆ ਜ਼ਰੂਰ ਜਨਾਬ। ਇਹ ਗੀਤ ਅਗਲਾ ਗੀਤ ਆ ਜਿਹੜਾ ਇਹ ਚੰਦ ਜ਼ਮਾਨ ਮੁਗਲ ਸਾਹਿਬ ਨਾ, ਉਸ ਤੋਂ ਬਾਅਦ ਬ੍ਰੇਕ ਹੋ ਸੀ, ਬ੍ਰੇਕ ਤੋਂ ਬਾਅਦ ਇੱਕ ਗੀਤ ਆ, ਫਿਰ ਉਸ ਤੋਂ ਬਾਅਦ ਮਾਸਟਰ ਜੀ ਮਜ਼ਹਰ ਬੱਟੀ ਸਾਹਿਬ ਤੁਸਾਂ ਨਾਲ ਗੀਤ ਲਾ ਸਰ। ਨਾਲ ਨਾਲ ਸਾਡੇ ਪਰ ਮਲਕ ਅਮੀਨ ਸਾਹਿਬ ਫੋਨ ਪਰ ਮੌਜੂਦ ਹੈ, ਮੈਨੂੰ ਇਹ ਆ 2 ਮਿੰਟ ਤੁਸਾਂ ਹੋਲਡ ਰੱਖੋ। ਔਰ ਜਿੰਨੇ ਵੀ ਤੁਸੀਂ ਸੰਗੀ ਬੇਲੀ ਦਾ ਦੋਸਤ ਸੁਣੀ ਰਹੇ ਹੋ, ਤੁਸਾਂ ਸਾਰਿਆਂ ਦੀ ਖਿਦਮਤ ਵਿੱਚ ਮੁਹੱਬਤ ਭਰਿਆ ਸਲਾਮ। ਵੈਲਕਮ ਟੂ ਦਾ ਲਿੰਕ FM 96.7। ਔਰ ਸਪੈਸ਼ਲ ਜਨਾਬ ਬ੍ਰੈਡਫੋਰਡ ਏਸ਼ੀਅਨ ਰੇਡੀਓ ਨੇ ਜਿੰਨੇ ਵੀ ਸੰਗੀ ਦੋਸਤ ਦਾ ਬੇਲੀ ਸੁਣੀ ਰਹੇ, ਉਹਨਾਂ ਦੀ ਖਿਦਮਤ ਵਿੱਚ ਵੀ ਸਲਾਮ ਔਰ ਵੈਲਕਮ ਟੂ ਦਾ ਸ਼ੋ ਜੀ। ਚੰਨ ਜੀ ਇਹ ਸਪੈਸ਼ਲ ਜਨਾਬ ਆਉਣੇ ਸੀ ਕਿ ਨੰਬਰਦਾਰ ਗੁਰੂ ਫਰਾਜ਼ ਖਾਨ ਸਾਹਿਬ ਔਰ ਜਿੰਨੇ ਵੀ ਸਾਡੇ ਸੰਗੀ ਦੋਸਤ ਦਾ ਬੇਲੀ ਹੈ ਰਾਜਾ ਗਾਜ਼ੀ ਹੋਰਾਂ ਵੀ ਫੋਨ ਕੀਤਾ ਸਾ ਮਲਕ ਜੀ, ਔਰ ਆਉਣੇ ਸੀ ਜੀ ਰੋਟੀ ਗਰੁੱਪ ਵਾਸਤੇ ਕੋਈ ਗੀਤ ਲਾਸੋ, ਔਰ ਅਸਾਂ ਇਹ ਗੀਤ ਰੋਟੀ ਗਰੁੱਪ ਵਾਸਤੇ ਵੀ ਲਾਸਾਂ ਜਨਾਬ। ਔਰ ਚੰਨ ਸਾਹਿਬ ਨੇ ਬੜੀ ਜ਼ਬਰਦਸਤ ਪਸੰਦ ਦੀ ਜੀ, ਜੱਗ ਦੀਆਂ ਗੱਲਾਂ ਜੱਗ ਜਾਣੇ, ਵਾਹ ਜੀ ਵਾਹ ਕਿਆ ਬਾਤ ਹੈ ਜੀ।

0: ਜੀ ਜੀ ਬੜਾ ਪਿਆਰਾ ਜਿਹਾ ਗੀਤ ਸੀ ਜਨਾਬ ਚੰਦ ਜ਼ਮਾਨ ਮੁਗਲ ਸਾਹਿਬ ਨੇ ਫਰਮਾਇਸ਼ ਮੁਗਲ ਨੇ ਫਰਮਾਇਸ਼ ਹੋ ਤਾਂ ਫਿਰ ਸਿੱਧੀ ਸਾਦੀ ਹੋ ਮੈਂ ਨਾ ਜੀ ਐਸਾ ਨਹੀਂ ਬਹੁਤ ਪਿਆਰਾ ਗੀਤ ਉਹਨਾਂ ਪਸੰਦ ਕੀਤਾ ਜਿਹਨੇ ਜੱਗ ਦੀਆਂ ਗੱਲਾਂ ਜੱਗ ਜਾਣੇ ਬਹੁਤ ਜੀ ਵਾਲੇ ਕਿਆ ਬਾਤ ਹੈ ਜੀ ਮੁਗਲ ਸਾਹਿਬ ਸਲਾਮ ਪੇਸ਼ ਕਰਨਾ ਮੈਂ ਤੁਸੀਂ ਔਰ ਨਾਲੇ ਨਾਲ ਜਨਾਬ ਸਾਡੇ ਲਿੰਕ ਐਫ ਐਮ ਨੀ ਆਨ ਬਾਨ ਸ਼ਾਨ ਸਗੀਰ ਸਾਹਿਬ ਵੀ ਮੌਜੂਦ ਹੈ ਸਾਡੇ ਪ੍ਰੈਜੈਂਟਰ ਭਾਈ ਹੈ ਕੋਲੀਗਸ ਹੈ ਔਰ ਉਹਨਾਂ ਕੀ ਮੈਂ ਫੋਨ ਨੇ ਉੱਪਰ ਹੋਲਡ ਕਰਾਇਆ ਵਾ ਕਿਉਂਕਿ ਇੱਕ ਮਿੰਟ ਰਹਿਣਾ ਬ੍ਰੇਕ ਹੈ ਨਾ ਬ੍ਰੇਕ ਹੈ ਤੋਂ ਬਾਅਦ ਫਿਰ ਤੁਸਾਂ ਦੀਆਂ ਤਾਂ ਮਾੜੀਆਂ ਹੋ ਸਨ ਗੱਲਾਂ ਤੁਸਾਂ ਕੀ ਸੁਣਾ ਸਨ ਸੋਹਣੇ ਸੋਹਣੇ ਗੀਤ ਰਾਜਾ ਨਮੋਹਨ ਸਾਹਿਬ ਵੈਲਕਮ ਟੂ ਦ ਸ਼ੋ ਔਰ ਜਨਾਬ ਅਖਤਰ ਮੁਹੰਮਦ ਸਾਹਿਬ ਅਜ਼ੀਮ ਮੁਗਲ ਸਾਹਿਬ ਵੈਲਕਮ ਟੂ ਦ ਸ਼ੋ ਮਲਕ ਨੂਰ ਵੈਲਕਮ ਟੂ ਦ ਸ਼ੋ ਨਾਸਰ ਅਜ਼ੀਜ਼ ਚੌਧਰੀ ਸਾਹਿਬ ਵੈਲਕਮ ਟੂ ਦ ਸ਼ੋ ਇਹ ਸਾਡੇ ਬੜੇ ਪਿਆਰੇ ਵੀਰ ਹੈ ਜਨਾਬ ਸਟੋਕ ਐਂਡ ਟ੍ਰੈਂਡ ਤੋਂ ਸਾਡੇ ਨਾਲ ਮੌਜੂਦ ਹੈ ਅਸਾਂ ਉਹਨਾਂ ਕੀ ਵੈਲਕਮ ਆਉਂਦੇ ਹਾਂ ਸਤ ਬਿਸਮਿਲਾ ਵੀ ਆਉਂਦੇ ਹਾਂ ਜੀ ਵੀ ਆਖਦੇ ਹਾਂ ਇਹ ਸਾਡੇ ਸਾਫੀ ਬਾਈ ਹੈ ਕਿਉਂਕਿ ਕੋਈ 30 ਸੈਕਿੰਡ ਰਹੀ ਗਏ ਬ੍ਰੇਕਾਂ ਕੀ ਬ੍ਰੇਕਾਂ ਦੇ ਬਾਅਦ ਵਾਪਸ ਅਸਾਂ ਜਨਾਬ ਉਸਮਾਨ ਸਾਹਿਬ ਉਹਨਾਂ ਨਾਲ ਗੀਤ ਲਾਸਾਂ ਸਾਦਾ ਨਾ ਬਾਗੀ ਬੁਲਬੁਲ ਬੋਲੇ ਸਾਦਾ ਨਾ ਬਾਗ ਬਹਾਰਾਂ ਸਾਦਾ ਨਾ ਮਾਂ ਪਿਓ ਸਨ ਜਵਾਨੀ ਅਤੇ ਸਾਦਾ ਨਾ ਸੋਹਬਤ ਯਾਰਾਂ ਕਿਆ ਬਾਤ ਹੈ ਜੀ ਤੁਸਾਂ ਕਿਧਰੇ ਵੀ ਨਾ ਜਾਸੋ ਨਹੀਂ ਪਤਾ ਹੁਣ ਤੁਸਾਂ ਕੀ ਭੁੱਖ ਲੱਗੀ ਹੋਈ ਸੀ ਗਿਰ ਸਾਹਿਬ ਕੀ ਭੁੱਖ ਸ਼ੁੱਖ ਲੱਗੀ ਹੋਈ ਸੀ ਜਾਂ ਖਾਈ ਤਾਂ ਕੰਮੇ ਪਰ ਆਏ ਹੋ ਮਿੱਕੀ ਵੀ ਭੁੱਖ ਲੱਗੀ ਹੋਈ ਮੈਂ ਵੀ ਪ੍ਰੋਗਰਾਮ ਖਤਮ ਕਰ ਸਾਂ ਤਾਂ ਖਾਸਾਂ ਪੀਸਾਂ ਜ਼ਰੂਰ ਜਨਾਬ ਤੁਸਾਂ ਕੀ ਗੀਤ ਸੁਣਾਏ ਜਾ ਸਨ ਬ੍ਰੇਕ ਤੋਂ ਉਸ ਪਾਰ ਕਿਧਰੇ ਵੀ ਨਾ ਜਾਸੋ ਜੁਲਿਆ ਬ੍ਰੇਕ ਪਰ
1: listening to Link FM
2: 55 million face hunger in West and Central Africa including malnourished children can you make a lasting difference in children's lives together with the plight of the children of Gaza let's become a beacon of hope in their time of sheer need call the donation hotline now on 0114-365-4454 or visit familiesrelief.org.uk and let's save lives together
3: assalamu alaikum main hoon naeem azarvi aur tusan sun rahe ho link fm
4: from residential and commercial conveyancing to wills probate and immigration matters we've got you covered we have multilingual staff to support you and amazing feedback busy solicitors legal expertise you can trust visit us at 61 Bellows Road Sheffield or call 0114-308-2727 The Zia Solicitors is trading style of affinity 7 law solicitors regulated by Solicitors Regulation Authority
5: Accident ho gaya
6: अगर आपकी टैक्सी मिनी कैब प्राइवेट किराया पर लेने वाली गाड़ी या प्रेस्टीज कार हादसे का शिकार हुई है आपको क्लेम टीम से बात करने की जरूरत है वह मुकामी माहिरीन जो शेफील्ड और आसपास के इलाकों में मुतबादिल गाड़ी तेजी से मुहैया कर सकते हैं क्लेम टीम अपने दावे के मुताबिक £2,000 तक रेफरल फीस अदा करते हैं 0333-00571009 पर कॉल करें क्लेम टीम रोदरहम को ऑनलाइन फेसबुक या theclaimteam.uk पर तलाश करें
7: Do you want to make a difference in your community? Join the Interfaith Network in South Yorkshire and help raise awareness about early onset type 2 diabetes in young people aged 18 to 39. Diabetes affects millions across the UK, with ethnic minority groups often at higher risk. The NHS South Yorkshire Integrated Care Board and the Pakistan Muslim Centre in Sheffield have started the T2 Day project, bringing together different faiths and cultures. cultures to fight diabetes. We're running awareness campaigns, hosting health workshops, and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
8: خوش اخلاق عملہ لاجواب سروس اے اے ایم او ٹی. اگر آپ نے ابھی تک اپنی گاڑی کی ایم او ٹی نہیں کروائی یا آپ کی گاڑی کی ایم او ٹی ایکسپائر ہو چکی ہے تو کہیں اور جانے یا پریشان ہونے کی بالکل بھی ضرورت نہیں. ہر قسم کی گاڑیوں کی ایم او ٹی کا قابل اعتماد سینٹر. ری ٹیسٹ بالکل فری. اے اے ایم او ٹی کلے اسٹریٹ اٹکلیف شیفیلڈ S9 to VE. غلام قادر صاحب سے ابھی رابطہ کریں. کانٹیکٹ نمبر 07867862585.
2: 55 million face hunger in West and Central Africa, including malnourished children. Can you make a lasting difference in children's lives? Together with the plight of the children of Gaza, let's become a beacon of hope in their time of sheer need. Call the donation hotline now on 0114-365-4454 or visit familiesrelief.org.uk and let's save lives together.
1: For the latest updates, follow us on facebook.com/linkfm96.7.
6: 96.7 Link FM.
1: You are listening to Link FM.

ਜੀ ਬਿਲਕੁਲ ਉਸਮਾਨ ਸਾਹਿਬ ਨੇ ਫਰਮਾਇਆ ਸੀ ਜਨਾਬ ਆਪਣਾ ਨਾਨਾ ਹੈ ਮੋਹਤਰਮ ਵਾਸਤੇ ਅਸਾਂ ਨੇ ਦੁਆ ਹੀ ਹੈ ਕਿ ਅੱਲਾਹ ਤਾਲਾ ਰਾਜਾ ਮੁਨਸ਼ੀ ਖਾਨ ਸਾਹਿਬ ਕੋ ਜੰਨਤ ਅਲ ਫਰਦੋਸ ਅੱਲਾਹ ਅਰਫਾ ਮਕਾਮ ਅਤਾ ਫਰਮਾਇਆ ਆਮੀਨ ਸੁਮਾ ਆਮੀਨ ਹੁਣ ਚੁੱਲੇ ਹਾਂ ਜਨਾਬ ਅਸਾਂ ਮਜ਼ਰ ਬੱਟੀ ਸਾਹਿਬ ਉਹਨਾਂ ਅਸਾਂ ਕੀ ਫਰਮਾਇਸ਼ ਕੀਤੀ ਸੀ ਜਨਾਬ ਇਸ ਤੋਂ ਬਾਅਦ ਮਲਕ ਅਮੀਨ ਸਾਹਿਬ ਨੇ ਫਰਮਾਇਸ਼ ਰਹਿਣੀ ਔਰ ਉਹਨਾਂ ਜਨਾਬ ਪੀਜ਼ਾ ਮਾਸਟਰ ਮੁਹੰਮਦ ਯਸੀਨ ਸਾਹਿਬ ਵਾਸਤੇ ਸਪੈਸ਼ਲ ਫਰਮਾਇਸ਼ ਕੀਤੀ 10 ਮਹਿੰਗੀ ਪਿਆਰ ਵਿੱਚੋਂ ਖੱਟਿਆ ਵਾਹ ਜੀ ਵਾਹ ਮਲਕ ਸਾਹਿਬ ਕਿਆ ਬਾਤ ਹੈ ਜੀ ਜੀ ਮਜ਼ਰ ਬੱਟੀ ਸਾਹਿਬ ਅਤਾਉੱਲਾ ਖਾਨ ਈਸਾ ਖੇਲਵੀ ਸਾਹਿਬ ਨੇ ਆਵਾਜ਼ ਸਾਰਿਆਂ ਸੰਗੀਆਂ ਦੋਸਤਾਂ ਤੇ ਬੇਲੀਆਂ ਨੇ ਨਾਂ ਜਨਾਬ

ਫਰਮਾਇਸ਼ ਸੀ ਜਨਾਬ ਸਾਡੇ ਬੜੇ ਪਿਆਰੇ ਵੀਰ ਮਦਰ ਭੱਟੀ ਸਾਹਿਬ ਨੇ। ਇਸ਼ਤਿਆਕ ਮੋਹਲ ਸਾਹਿਬ ਸਾਡੇ ਨਾਲ ਹੈ ਜਨਾਬ, ਟਿਕ ਟਾਕ ਨੇ ਉੱਪਰੋਂ ਸਪੇਨ ਤੋਂ ਮੌਜੂਦ ਹੈ, ਅਸਾਂ ਉਹਨਾਂ ਕੀ ਵੈਲਕਮ ਆਉਣੇ ਹਾਂ। ਔਰ ਟੋਰੰਟੋ ਕੈਨੇਡਾ ਤੋਂ ਸਾਡੇ ਬੜੇ ਪਿਆਰੇ ਵੀਰ ਜਨਾਬ ਫੈਰੋਜ਼ ਹਸਨ ਨਾਸਰ ਸਾਹਿਬ, ਅਸਾਂ ਉਹਨਾਂ ਕੀ ਵੀ ਵੈਲਕਮ ਆਉਣੇ ਹਾਂ। ਰਾਜਾ ਉਸਮਾਨ ਸਾਹਿਬ, ਮੈਂ ਤੁਸਾਂ ਨੇ ਫਰਮਾਇਸ਼ ਲਾਈ ਓੜੀ ਜਨਾਬ, ਹੁਣ ਥੋੜ੍ਹੀ ਦੇਰ ਪਹਿਲੇ ਲਾਈ ਸੀ, ਉਮੀਦ ਹੈ ਕਿ ਤੁਸਾਂ ਸੁਣੀ ਸੀ। ਔਰ ਵੀ ਜਿਤਨੇ ਸੰਗੀ ਵੇਲੀ ਤਾਂ ਦੋਸਤ ਇਸ ਲੈ ਸੁਣੀ ਰਹੇ, ਉਹਨਾਂ ਸਾਰੇ ਕੀ ਵੈਲਕਮ ਟੂ ਦ ਸ਼ੋ। ਔਰ ਕਲੀਮ ਕਲੀਲ ਸਾਹਿਬ ਆਣੇ ਜੀ, ਸਲਾਮ ਜੀ, ਗ੍ਰੇਟ ਪ੍ਰੋਗਰਾਮ, ਥੈਂਕ ਯੂ ਵੈਰੀ ਮੱਚ। ਹੁਣ ਅਸਾਂ ਚੁੱਲਿਆ ਜੀ ਮਲਕ ਅਮੀਨ ਸਾਹਿਬ ਨੇ ਫਰਮਾਇਸ਼ ਨਹੀਂ ਜਾਣਾ, ਦਸਵੇਂ ਕੀ ਪਿਆਰ ਵਿੱਚੋਂ ਖੱਟਿਆ, ਅਜੇ ਵੀ ਪਿਆਰ ਲਾਉਂਦੇ ਹੋ ਤਾਂ ਕੋਈ ਖੱਟਣਾ ਚਾਹੁੰਦੇ ਹੋ, ਬਾਈ ਨਾ ਰਾਜੇ ਗਾਜ਼ੀ ਹੋਰੰਗੀ ਤਾਂ ਫਿਰ ਤੁਸੀਂ ਉਹਨਾਂ ਹਿਸਾਬ ਕਰਾ ਸਕ। ਪੈਰਾਡਾਈਜ਼ ਬਾਲਟੀ ਜੀ, ਵੈਲਕਮ ਟੂ ਦ ਲਿੰਕ ਐਫ ਐਮ 96.7। ਔਰ ਇਹ ਫਰਮਾਇਸ਼ ਜਨਾਬ ਮਲਕ ਅਮੀਨ ਸਾਹਿਬ ਨਹੀਂ ਹੈ, ਸਪੈਸ਼ਲ ਜਨਾਬ ਪੀਜ਼ਾ ਮਾਸਟਰ ਮੁਹੰਮਦ ਯਾਸੀਨ ਸਾਹਿਬ, ਔਰ ਇਹ ਅਸਾਂ ਜਨਾਬ ਮੈਰੋਜ਼ੁਲ ਹਸਨ ਨਾਸਰ ਸਾਹਿਬ ਉਹਨਾਂ ਨੇ ਨਾਂ ਕਰਨੇ ਆ, ਔਰ ਇਸ਼ਤਿਆਕ ਮੁਗਲ ਸਾਹਿਬ ਉਹਨਾਂ ਨੇ ਨਾਂ ਕਰਨੇ ਆ, ਔਰ ਜਿਤਨੇ ਵੀ ਸੰਗੀਤ ਦੋਸਤ ਬੇਲੀ ਬ੍ਰੈਡਫੋਰਡ ਏਸ਼ੀਅਨ ਰੇਡੀਓ ਨੇ ਉੱਪਰੋਂ ਸੁਣੀ ਰਹੇ ਉਹਨਾਂ ਦੀ ਨਜ਼ਰ ਕਰਸਾਂ, ਔਰ ਜਿਤਨੇ ਵੀ ਮੇਰੇ ਟੈਕਸੀ ਡਰਾਈਵਰ ਭਰਾ, ਟੇਕ ਅਵੇ ਰੈਸਟੋਰੈਂਟ ਵਾਲੇ, ਗੈਰਜਾਂ ਵਾਲੇ, ਜਾਂ ਡਿਲੀਵਰੀ ਡਰਾਈਵਰ ਹੈ, ਕਾਰ ਹੈ, ਕਾਰੋਬਾਰ ਹੈ, ਕਿਚਨ ਹੈ, ਰੋਟੀ ਪਕਾਉਣੇ, ਖਾਣੇ ਪੀਣੇ, ਜਿਹਦਾ ਵੀ ਸੁਣੀ ਰਹੇ ਭੈਣਾਂ ਭਰਾ ਸਾਰਿਆਂ ਨੇ ਨਾਂ, ਕਿਆ ਯਾਦ ਰੱਖ ਸਕੋ ਕਿਹੜੇ ਸਖੀ ਸ਼ਖਸ ਨਾਲ ਪਾਲਾ ਪਿਆ ਸਾ ਜਨਾਬ। ਲਓ ਜੀ ਸੁਣੋ,

ਜੀ 10 ਮੈਂ ਕੀ ਪਿਆਰ ਵਿੱਚੋਂ ਖੱਟਿਆ ਮਲਕ ਅਮੀਨ ਸਾਹਿਬ ਨੇ ਫਰਮਾਈ ਸੀ ਜਨਾਬ ਕੀ ਬਾਤ ਹੈ ਜੀ ਆਰਫ ਲਵਾਰ ਸਾਹਿਬ ਨੇ ਔਰ ਨਾਲੇ ਨਾਲ ਜਨਾਬ ਟਿਕ ਟਾਕ ਪਰ ਰਹੇ ਨੇ ਇੱਕ ਆਈਡੀ ਹੈ ਯੂ ਡੋਂਟ ਨੋ ਮੀ ਡਰਬੀ ਤੋਂ ਇਟਸ ਸ਼ਹਾਨਾ ਫਰੋਮ ਡਰਬੀ ਸਾਹਿਬ ਨਾ ਕੀ ਵੈਲਕਮ ਆਖਦੇ ਹਾਂ ਸਤ ਬਿਸਮਿਲਾ ਜੀ ਇਹਨੂੰ ਆਖਦੇ ਹਾਂ ਰਹਿਮਤ ਅਬਾਸੀ ਸਾਹਿਬ ਵੈਲਕਮ ਮੁਹੰਮਦ ਮੁਸ਼ਤਾਕ ਸਾਹਿਬ ਜਨਾਬ ਬਰਮੀਗਾਮ ਤੋਂ ਸਾਡੇ ਨਾਲ ਮੌਜੂਦ ਹੈ ਸਾਹਿਬ ਨਾ ਕੀ ਵੀ ਆਪਣੇ ਸ਼ੋਅ ਨੇ ਵਿੱਚ ਵੈਲਕਮ ਆਉਂਦੇ ਹਾਂ ਕੀ ਬਾਤ ਹੈ ਜੀ ਹੁਣ ਜੁਲੇ ਅਸਾਂ ਨੈਕਸਟ ਗੀਤ ਨਹੀਂ ਜਾਣਾ ਇਹ ਗੀਤ ਜਨਾਬ ਡਰਬੀ ਵਾਲੇ ਨੇ ਨਾ ਔਰ ਮੁਹੰਮਦ ਮੁਸ਼ਤਾਕ ਸਾਹਿਬ ਉਹਨਾਂ ਨੇ ਨਾ ਔਰ ਰਾਜਾ ਅਜ਼ਹਰ ਸਾਹਿਬ ਉਹਨਾਂ ਨੇ ਨਾ ਵੀ ਅਟਰ ਕਲਿਫ ਸਪਾਇਸ ਕੀ ਹਾਲ ਹੈ ਜੀ ਤੁਸਾਂ ਨਾ ਕੋਈ ਚਰਗਾ ਸ਼ਰਗਾ ਲਾਈ ਤਾਂ ਮਾੜੇ ਤੇ ਭੇਜੋ ਤਾਂ ਮੈਂ ਗਾਣਾ ਲਾ ਸਕਣਾ ਮੁਹੰਮਦ ਨਸਾਰ ਸਾਹਿਬ ਨਸਾਰ ਸਾਹਿਬ ਫਰੋਮ ਬਰਮਿੰਘਮ ਅਸਾਂ ਉਹਨਾਂ ਕੀ ਵੀ ਵੈਲਕਮ ਆਉਣੇ ਜਨਾਬ ਇਹ ਸਪੈਸ਼ਲ ਇਹ ਗੀਤ ਉਹਨਾਂ ਨੇ ਨਜ਼ਰ ਵੀ ਕਰ ਸਾਂ ਕਿਆ ਯਾਦ ਰੱਖ ਸੋ

0: ਜੀ ਜੀ ਸੰਗੀਓ ਦਾ ਬੇਲੀਓ ਦਾ ਦੋਸਤੋ ਹੁਣ ਜੁਲਸਾਂ ਇੱਕ ਨਿੱਕੀ ਜੀ ਛੋਟੀ ਜੀ ਬ੍ਰੇਕ ਨੇ ਉੱਪਰ ਬ੍ਰੇਕ ਤੋਂ ਬਾਅਦ ਵਾਪਸ ਅਸਾਂ ਤਾਂ ਮਾੜਾ ਤਾਂ ਤੁਸੀਂ ਨਾ ਰਹੇ ਸੀ ਅੱਧਾ ਘੰਟਾ ਨਾ ਸਾਥ ਔਰ ਇਸੇ ਉਮੀਦ ਦੇ ਨਾਲ ਕਿ ਉਹ ਸਾਥ ਵੀ ਅੱਧੇ ਘੰਟੇ ਨਾਲ ਤੁਸੀਂ ਮਾੜੇ ਨਾਲ ਨਿਭਾਸੋ ਹਮੇਸ਼ਾ ਨਹੀਂ ਤਾਰਾ ਤੁਸੀਂ ਸੁਣੀ ਰਹੇ ਹੋ ਲਿੰਕ ਐਫ ਐਮ 96.7 ਤੁਸਾਂ ਨੂੰ ਮੇਜ਼ਬਾਨ ਆਬਦ ਹੁਸੈਨ ਤੁਸਾਂ ਵਾਸਤੇ ਪ੍ਰੋਗਰਾਮ ਪੇਸ਼ ਕਰੀ ਰਿਹਾ ਕਸ਼ਮੀਰ ਦਾ ਪਟਵਾਰ ਨੇ ਰੰਗ ਤੁਸਾਂ ਸਾਰਿਆਂ ਨੇ ਸਾਂ ਇਹ ਪ੍ਰੋਗਰਾਮ ਤੁਸਾਂ ਆਪਣੀ ਮਾਂ ਬੋਲੀ ਪਹਾੜੀ ਪਟਵਾਰੀ ਅਤੇ ਮਿਰਪਰੀ ਨਹੀਂ ਸੁਣੀ ਰਹੇ ਹੋ ਔਰ ਇਸੇ ਉਮੀਦ ਦੇ ਨਾਲ ਕਿ ਤੁਸਾਂ
1: Do you know your Monte clothes can make a big difference in someone's life? Clear your wardrobe and help the less fortunate in their time of need. This will protect the environment and free up much needed space in your wardrobe. Do Ace of the Guard today and drop your Monte clothes at the clothes bank at Pakistan Muslim Center, Woodbourne Road, Sheffield S93LQ. For more information, call Families Relief on 0143654454 or 07419-299-729.
2: Nayab's Takeaway in Sheffield
3: is your perfect one-stop food hub. With an excellent array of succulent foods such as flame-grilled starters, Asian-style pizzas to your table at your home.
2: Nayab Takeaway mein peri-peri chicken, burgers aur curry dishes aise ke aapko apne watan ki yaad dilayein.
3: Open 7 days a week. Our family mega deals will keep you coming back for more.
2: Jiske khanon ke liye sab hain betaab, wo hai Nayab, wo hai Nayab. Phone us now on Sheffield 315580 or visit nayabsonline.co.uk.
4: Accident ho gaya rapa rapa.
5: Je hoegi accident fikar na karo. Fatta fat da claim team ki phone karo. Agar tusan taxi chalane ho, tusan private car chalane ho, ya fir koi kirai ni gaddi na accident hoegi hai, te da claim team tusan di khidmat vich hazir hai. Jehde Sheffield, Dadram te Girdon wale ilakiyan vich taxi te private hire gaddi tusan ki maiya karne. Da claim team apne vaade ne mutabak 2000 pound tak referral fees vi dene ne. Unna na phone number hai 0330057100009 ya visit karo 78 Kimberworth Road, Rotherham.
6: Bringing communities together. Broadcasting from the Pakistan Muslim Center. Link FM. Link FM.
7: And the winner is...
8: And the winner is...
9: And the winner is...
7: Your business being heard on the radio.
10: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849 339.

ਅਨਜ਼ਲਾ ਮਹਿਰ ਸਾਹਿਬ ਤੁਸੀਂ ਕੀ ਵੀ ਵੈਲਕਮ ਆਉਣੇ ਆ। ਹੁਣ ਜੁਲੇ ਹਾਂ ਜਨਾਬ ਅਸਾਂ ਆਖਰੇ ਆਪਣੇ ਪ੍ਰੋਗਰਾਮ ਨੇ, ਅਗਲੇ ਗੀਤ ਨਹੀਂ ਜਾਣਾ ਤੁਸਾਂ ਮਾੜੇ ਕੋਲ ਟਾਈਮ ਰਹੀ ਆ ਸਿਰਫ 25 ਮਿੰਟ। ਔਰ ਇਹ ਗੀਤ ਜਿਤਨੇ ਵੀ ਠੀਕ ਠਾਕ ਨੇ ਪ੍ਰਸੰਗੀ ਦੋਸਤ ਤਬੇਲੀ ਹੈ ਉਹਨਾਂ ਸਾਰਿਆਂ ਨੇ ਨਾ ਕਰ ਸਾਂ ਕਿਆ ਯਾਦ ਰੱਖ ਸੋ

ਜੀ ਜੀ ਬੜਾ ਪਿਆਰਾ ਗੀਤ ਆ ਜਨਾਬ ਜਿਹੜਾ ਮੈਂ ਤੁਸੀਂ ਸਭ ਨੂੰ ਨਜ਼ਰ ਕੀਤਾ ਸਾਹਿਬ ਆਰਫ ਰਜ਼ਾ ਸਾਹਿਬ ਦੁਬਈ ਤੋਂ ਸਾਡੇ ਨਾਲ ਮੌਜੂਦ ਹੈ। ਇੱਕ ਵਾਰੀ ਫਿਰ ਮੈਂ ਉਹਨਾਂ ਕੀ ਵੈਲਕਮ ਟੂ ਦ ਸ਼ੋ ਆਹਣਾ ਔਰ ਜਿੰਨੇ ਵੀ ਸੰਗੀਤ ਦੋਸਤ ਹੈ ਬੇਲੀ ਟਿਕ ਟਾਕ ਜਾਂ ਫੇਸਬੁੱਕ ਨੇ ਉੱਪਰ ਮੌਜੂਦ ਹੈ ਉਹਨਾਂ ਸਾਰਿਆਂ ਕੀ ਸਤਿ ਬਿਸਮਿਲ੍ਲਾ ਜੀ ਇਹਨੂੰ ਸੋਹਣਿਓ ਮਨਮੋਹਣਿਓ ਸਦਾ ਜੀਤੇ ਰਹੋ ਜਾਗਤੇ ਰਹੋ ਹੱਸਦੇ ਰਹੋ ਮੁਸਕਰਾਤੇ ਰਹੋ। ਹੁਣ ਜਲੇ ਜਨਾਬ ਅਸਾਂ ਨੈਕਸਟ ਟਰੈਕ ਨਹੀਂ ਜਾਣਾ ਇਹ ਸਪੈਸ਼ਲ ਜਨਾਬ ਦੁਬਈ ਵਾਲੇ ਇਸ 'ਤੇ ਔਰ ਜਿੱਥੇ ਜਿੱਥੋਂ ਵੀ ਬੰਦੇ ਤੱਕੀ ਰਹੇ ਡਨ ਵੈਲੀ ਆਟੋਜ਼ ਵਾਲੇ ਵੀ ਸਾਡੇ ਨਾਲ ਮੌਜੂਦ ਹੈ ਜਨਾਬ ਇਸ ਲੈ ਠੀਕ ਠਾਕ ਨੇ ਪਰ ਉਹਨਾਂ ਨੇ ਨਜ਼ਰ ਵੀ ਕਰ ਸਕ

ਜੀ ਨਾ ਜੀ, ਦੋ ਇੱਕ ਦੂਏ ਕੀ ਪਸੰਦ ਕਰੋ, ਮੇਰੇ ਕੋ ਤੂੰ ਪਸੰਦ ਹੈ, ਤੈਨੂੰ ਮੈਂ ਪਸੰਦ ਹਾਂ। ਜੀ ਜੀ ਸਾਮੀਨ ਦਾ ਨਜ਼ਰੀਨ, ਤੁਸੀਂ ਸੁਣੀ ਰਹੇ ਹੋ ਲਿੰਕ ਐਫ ਐਮ 96.7। ਸਾਨੂੰ ਮੇਜ਼ਬਾਨ ਆਬਦ ਹਸੈਨ, ਤੁਸੀਂ ਉਸਦੇ ਪ੍ਰੋਗਰਾਮ ਪੇਸ਼ ਕਰੀ ਰਿਹਾ ਕਸ਼ਮੀਰ ਤਾਂ ਪਠਵਾਰ ਨੇ ਰੰਗ, ਤੁਸੀਂ ਸਾਰਿਆਂ ਨੇ ਸੰਗ। ਇਹ ਹੁਣ ਪ੍ਰੋਗਰਾਮ ਨਾ ਆਖਰੀ ਗੀਤ ਅਸੀਂ ਇਸ ਪ੍ਰੋਗਰਾਮ ਦੇ ਦੌਰਾਨ, ਅਗਰ ਜਨਾਬ ਕੋਈ ਗਲਤੀ ਕੋਤਾਹੀ ਜਾਂ ਗੁਸਤਾਖੀ ਹੋਈ ਗਈ ਹੈ, ਮਾਦਰ ਚਾਹੁਣਾ ਜਨਾਬ ਹੱਦ ਬਣਨੀ ਤਾਂ ਮਾਫ਼ੀ ਮੰਗਣਾ, ਔਰ ਫੀਸ ਵੀ ਲੀਲਾ ਮਾਫ਼ ਕਰੀ ਜੁੜੇ। ਬੰਦਾ ਇਨਸਾਨ ਆ, ਬੋਲਣ ਆ ਰਹਾਂ, ਕੋਈ ਨਹੀਂ ਕੋਈ ਗਲਤ ਗੱਲ ਨਿਕਲੀ ਜਾਣੀ, ਜ਼ਬਾਨ ਫਿਸਲੀ ਜਾਣੀ, ਇਸ ਮਾਰਿਆਂ ਤੁਸੀਂ ਸਾਰੇ ਕੋਲੋਂ ਮਾਫ਼ੀ ਮੰਗਣਾ। ਪ੍ਰੋਗਰਾਮ ਨਾ ਆਖਰੀ ਗੀਤ ਸਾਨੀ ਨਜ਼ਰ ਕਰਸਾਂ, ਜਿਤਨੇ ਵੀ ਤੁਸੀਂ ਲਿਸਨਰ ਇਸ ਲੈ ਸੁਣੀ ਰਹੇ ਹੋ, ਔਰ ਜ਼ਿੰਦਗੀ ਵਫਾ ਕੀਤੀ ਤਾਂ ਨੈਕਸਟ ਵੀਕ ਵੈਨਸਡੇ ਕੀ ਫਿਰ ਤੁਸਾਂ ਨੇ ਦਰਬਾਰ ਵਿੱਚ ਦੇਸਾਂ ਹਾਜ਼ਰੀ ਜੀ। ਦੁਆ ਯਾਦ ਰੱਖਿਆ ਮਿਕੀ ਦਾ ਮਾੜੀ ਫੈਮਿਲੀ ਕੀ, ਅੱਲਾ ਹਾਫਿਜ਼।

ਦੇ ਝਗੜੇ ਛੱਡ ਦੇ ਦਿਲ ਨੂੰ ਏ ਸਮਝਾ ਲੈ ਬੁੱਲੇ ਵਾਂਗੂ ਕੰਜਰੀ ਬਣ ਜਾ ਪੈਰੀ ਇਸ਼ਕ ਦੀ ਝਾਂਜਰ ਪਾ ਲੈ ਜੇ ਮਨ ਜੈ ਰੁਸਿਆ ਯਾਰ ਤੇਰਾ।

ਬਿਰਦ ਵਜ਼ੀਫੇ ਤੇ ਚਿੱਲੇ ਚੱਲਈਏ, ਕੀ ਲੈਣਾ ਚਿੱਲਿਆਂ ਵਿੱਚ ਵੜ ਕੇ, ਤਸਬੀ ਫਿਰੀ ਤੇਰਾ ਦਿਲ ਨਾ ਫਿਰਿਆ, ਲੈਣਾ ਕੀ ਤਸਬੀ ਹੱਥ ਫੜ ਕੇ, ਸਿਰ ਤੇ ਟੋਪ

ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਇਫਤਖਾਰ ਠਾਕੁਰ ਪਿਆ ਬੋਲਣਾ ਅਤੇ ਤੁਸੀਂ ਸੁਣਨੇ ਹੋ ਪਏ ਲਿੰਕ FM 96.7। ਬਹੁਤ ਮਜ਼ਾ ਹੈ ਸੀ ਨੇ।

0: Down Muslim Centre in Sheffield have started the T2Day project, bringing together different faiths and cultures to fight diabetes. We're running awareness campaigns, hosting health workshops, and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
1: And the winner is...
2: And the winner is...
3: And the winner is...
1: Your business being heard on the radio.
4: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849 339.
5: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07 809 568 233 or follow us on Instagram at VIP Mansion Weddings.
6: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਰਮ ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਏ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗਿਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇੱਕ ਮਹਿੰਗਾਈ ਨੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਣੇ ਹੋ ਇੱਕ ਹੋਰ ਵੀ ਗੱਲ ਬੁਝੋ ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਦੀ ਡਿਲੀਵਰੀ ਵੀ ਕਰਨੇ ਆਰਡਰ ਨਿੱਕਾ ਹੋਇਆ ਜਾਂ ਬੜਾ ਆਲਵੇਜ਼ ਵੈਲਕਮ ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07931737547
7: ਜਾਂ 07784850934
8: Do you ever find yourself lonely or isolated, or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11am till 2pm. This is a social space for you and other ladies to unwind and engage in various activities. Refreshments are available. Let your Epic Link worker encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.
9: Linking communities, thinking positive. This is Link FM.
10: You're listening to Link FM on 96.7 FM. Linking communities, thinking positive across South Yorkshire.
11: हर धड़कन की आवाज है लिंक FM. मोहब्बत भरा अंदाज है लिंक FM.
12: सुबह की रोशनी, शाम की महफिल, हर दिल का राज है लिंक FM. दिल से आपके साथ
13: लिंक FM Sheffield.

0: are listening to Link FM.
1: 55 million face hunger in West and Central Africa, including malnourished children. Can you make a lasting difference in children's lives? Together with the plight of the children of Gaza, let's become a beacon of hope in their time of sheer need. Call the donation hotline now on 0114-365-4454 or visit familiesrelief.org.uk and let's save lives together.
2: Assalamu alaikum, main hoon Naeem Azharvi aur tusi sun rahe ho Link FM.
3: Lazier Solicitors is one of the established law firms in Sheffield, Firth Park. We provide quality, dedicated legal services to include residential and commercial conveyancing, wills and probate, power of attorneys, sale and purchase of businesses, commercial leases, immigration and estate planning, multilingual staff, competitive prices. Please call us on 0114 308 2727 or visit us online, naziersolicitors.co.uk. Nazir Solicitors is trading style of affinity, 7 law solicitors, regulated by Solicitors Regulation Authority.
4: अगर आपकी टैक्सी, मिनी कैब, प्राइवेट किराया पर लेने वाली गाड़ी या प्रेस्टीज कार हादसे का शिकार हुई है, आपको क्लेम टीम से बात करने की जरूरत है। वह मुकामी माहिरीन जो शेफील्ड और आसपास के इलाकों में मुतबादिल गाड़ी तेजी से मुहैया कर सकते हैं। क्लेम टीम अपने दावे के मुताबिक £2,000 तक रेफरल फीस अदा करते हैं। 0330571009 पर कॉल करें। क्लेम टीम रोदरहम को ऑनलाइन, फेसबुक या theclaimteam.uk पर तलाश करें।
5: Do you want to make a difference in your community? Join the Interfaith Network in South Yorkshire and help raise awareness about early onset type 2 diabetes in young people aged 18 to 39. Diabetes affects millions across the UK, with ethnic minority groups often at higher risk. The NHS South Yorkshire Integrated Care Board and the Pakistan Muslim Centre in Sheffield have started the T2Day project, bringing together different faiths and cultures to fight diabetes. We're running awareness campaigns, hosting health workshops, and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
6: ਤੇ ਤੁਸੀਂ ਕਿਉਂ ਪਰੇਸ਼ਾਨ ਖਲਤੇ ਵੇ ਹੋ ਜੀ
7: ਅੰਕਲ ਮੇਰੀ ਕਾਰ ਕੀ MOT ਐਕਸਪਾਇਰ ਹੋ ਰਹੀ ਹੈ ਕੌਨ ਸਾ MOT ਸੈਂਟਰ ਲੈ ਕੇ ਜਾਉਂ
6: ਇਹ ਤਾਂ ਕੋਈ ਫਿਕਰ ਵਾਲੀ ਗੱਲ ਹੈ ਨਹੀਂ ਐ ਸਾਡੇ ਪਾਪਾ ਗੁਲਾਮ ਕਾਦਰ ਹੋ ਰਹੇ ਨਾ ਇਹ MOT ਵਾਲੇ ਉਹ ਹਰ ਕਿਸਮ ਦੀ ਗੱਡੀਆਂ ਨਹੀਂ MOT ਕਰਨੇ ਭਾਵੇਂ ਕਾਰ ਵੈ ਜਾਂ ਵੈਨ ਤੇ ਰੀਟੈਸਟ ਬਿਲਕੁਲ ਫ੍ਰੀ ਕਰਨੇ ਖੁਸ਼ اخلاق ਸ਼ਖਸੀਅਤ ਤੇ ਲਾਜਵਾਬ ਸਰਵਿਸ
7: ਇਹ MOT ਵਾਲੇ ਹੈ ਕਿਧਰ
8: ਇਹ MOT ਕਲੇ ਸਟ੍ਰੀਟ ਅਟਕਲਿਫ S92PE ਅਪਾਇੰਟਮੈਂਟ ਨਹੀਂ ਕੋਈ ਜ਼ਰੂਰਤ ਨਹੀਂ ਅੱਛਾ MOT ਗੱਡੀ ਨਹੀਂ ਕਰੋ ਤੇ ਮੋਜਾਂ ਕਰੋ ਫੋਨ ਨੰਬਰ 0786 786 2585.
1: 55 million face hunger in West and Central Africa, including malnourished children. Can you make a lasting difference in children's lives? Together with the plight of the children of Gaza, let's become a beacon of hope in their time of sheer need. Call the donation hotline now on 0114 365 4454 or visit familiesrelief.org.uk and let's save lives together.
9: For the latest updates, follow us on facebook.com/linkfm96.7.
10: 96.7 Link FM.
0: You are listening to Link FM.

ਵੈਲਕਮ ਬੈਕ ਜੀ। ਬ੍ਰੇਕ ਤੋਂ ਬਾਅਦ ਇਹ ਪ੍ਰੋਗਰਾਮ ਸੁਣ ਰਹੇ ਹੋ ਪ੍ਰਦੇਸ਼ ਵਿੱਚ ਦੇਸ਼ ਲਿੰਕ ਐਫ ਐਮ 96.7 ਲਿੰਕਿੰਗ ਕਮਿਊਨਿਟੀ ਥਿੰਕਿੰਗ ਪੋਜ਼ਿਟਿਵ। ਸਾਡਾ ਸਟੂਡੀਓ ਨੰਬਰ ਹੈ 0114261818181। ਵਟਸਐਪ ਨੰਬਰ ਹੈ 0793984939। ਸਭਾ ਦੋਸਤਾਂ ਕਿਵੇਂ ਵੈਲਕਮ ਕਰਨਾ ਪ੍ਰੋਗਰਾਮ ਪ੍ਰਦੇਸ਼ ਵਿੱਚ ਦੇਸ਼ ਜਿਤਨੇ ਵੀ ਦੋਸਤ ਸਾਥ ਦੇਣ ਸਭਾ ਦੋਸਤਾਂ ਨੂੰ ਬਹੁਤ ਬਹੁਤ ਸ਼ੁਕਰੀਆ। ਤੁਹਾਨੂੰ ਆਪਾਂ ਲਿੰਕ ਐਫ ਐਮ ਹੈ ਜ਼ਰੂਰ ਇਹ ਉਸ ਦੁਬਾਰਾ ਸੁਣਾਉਣੀ ਕਿਉਂਕਿ ਉਸ ਪੂਰਾ ਨਹੀਂ ਸੀ, ਬ੍ਰੇਕ ਆਈ ਗਈ ਸੀ। ਸੁਣੋ

ਉਮੀਦ ਹੈ ਕਿ ਦੋਸਤਾਂ ਨੂੰ ਪਸੰਦ ਆਇਆ ਸੀ ਅਤੇ ਅਸੀਂ ਦੋਸਤ ਚਾਹਜਵਾਨ ਸਾਹਿਬ ਫੋਨ ਕੀਤਾ ਸੀ ਸਭਾਂ ਦੋਸਤਾਂ ਦੀ ਸਲਾਮਾਜ਼ ਕਰ ਰਹੇ ਸਨ ਚਾਹਜਵਾਨ ਜੀ ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਦਾ ਅਤੇ ਉਹਨਾਂ ਨੂੰ ਫਰਮਾਇਸ਼ ਨੈਕਸਟ ਸਪੈਸ਼ਲੀ ਉਹਨਾਂ ਦੇ ਦੋਸਤ ਰਾਜਾ ਮੁਸ਼ਤਾਕ ਸਾਹਿਬ ਘਰ ਡੱਬ ਵਾਲੇ ਆਬਦ ਮੋਗਲ ਰਾਜਾ ਖਾਨ ਔਰ ਬਾਕੀ ਵੀ ਜਿਤਨੇ ਦੋਸਤ ਉਹਨਾਂ ਨੇ ਸਭਾਂ ਦੋਸਤਾਂ ਵਾਸਤੇ ਸੁਣੋ ਜੀ ਪੁਰਾਣੀ ਯਾਦ ਤਾਜ਼ਾ ਹੋ ਰਹੀ ਹੈ

ਉਮੀਦ ਹੈ ਮਲਕਵੀਨ ਸਾਹਿਬ ਕੀ ਪਸੰਦ ਆਇਆ ਸੀ। ਇਹ ਉਹਨੇ ਫਰਮਾਇਆ ਸੀ ਜ਼ਬਰਦਸਤੀ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ ਨੇ। ਅਤੇ ਇਸ ਦੌਰਾਨ ਸਾਡੇ ਇੱਕ ਦੋਸਤ ਜਨਾਬ ਰਹਿਣੇ ਬਰਮਿੰਘਮ, ਉਹਨਾਂ ਨੂੰ ਫੋਨ ਆਇਆ ਸੀ ਜ਼ੁਲਫਕਾਰ ਸਾਹਿਬ, ਖਵਾਜਾ ਜ਼ੁਲਫਕਾਰ ਸਾਹਿਬ ਅੰਬ ਵਾਲੇ, ਸਭਾਂ ਦੋਸਤਾਂ ਨੂੰ ਯਾਦ ਕਰ ਰਹੇ ਸਨ, ਸਲਾਮ ਦੇ ਰਹੇ ਸਨ। ਅਤੇ ਹੁਣ ਜੁਲਿਆਂ ਤੁਸੀਂ ਸੁਣੋ ਸਭਾਂ ਦੋਸਤਾਂ ਵਾਸਤੇ ਪਸੰਦ ਸੀ।

0: know, your unwanted clothes can make a big difference in someone's life. Clear your wardrobe and help the less fortunate in their time of need. This will protect the environment and free up much-needed space in your wardrobe. Do a sadaqah today and drop your unwanted clothes at the clothes bank at Pakistan Muslim Center, Woodbourne Road, Sheffield, S93LQ. For more information, call Families Relief on 0114-365-4454 or 07419-299-729.
1: Nayab's Takeaway in Sheffield
2: is your perfect one-stop food hub. With an excellent array of succulent foods such as flame-grilled starters, Asian-style pizzas to your table at your home.
1: Nayab Takeaway mein peri-peri chicken, burgers aur curry dishes aise ke aapko apne watan ki yaad dilayein.
2: Open 7 days a week. Our family mega deals will keep you coming back for more.
1: Jiske khanon ke liye sab hain betaab, wo hai Nayab, wo hai Nayab. Phone us now on Sheffield 315580 or visit nayabsonline.co.uk.
3: ਜੇ ਹੋਏ ਗਿਆ ਐਕਸੀਡੈਂਟ ਫਿਕਰ ਨਾ ਕਰੋ ਫਟਾਫਟ ਦਾ ਕਲੇਮ ਟੀਮ ਕੀ ਫੋਨ ਕਰੋ ਅਗਰ ਤੁਸੀਂ ਟੈਕਸੀ ਚਲਾਉਣੇ ਹੋ ਤੁਸੀਂ ਪ੍ਰਾਈਵੇਟ ਹਾਰ ਚਲਾਉਣੇ ਹੋ ਜਾਂ ਫਿਰ ਕੋਈ ਕਿਰਾਏ ਦੀ ਗੱਡੀ ਨਾ ਐਕਸੀਡੈਂਟ ਹੋਈ ਗਿਆ ਤੇ ਦਾ ਕਲੇਮ ਟੀਮ ਤੁਸਾਂ ਦੀ ਖਿਦਮਤ ਵਿੱਚ ਹਾਜ਼ਰ ਹੈ ਜਿਹੜੇ ਸ਼ਫੀਲਡ ਦਾਦਰਮ ਤੇ ਗਿਰਦੋਨਵਾਲੇ ਇਲਾਕਿਆਂ ਵਿੱਚ ਟੈਕਸੀ ਤੇ ਪ੍ਰਾਈਵੇਟ ਹਾਇਰ ਗੱਡੀ ਤੁਸੀਂ ਕੀ ਮਾਇਆ ਕਰਨੇ ਦਾ ਕਲੇਮ ਟੀਮ ਆਪਣੇ ਵਾਅਦੇ ਦੇ ਮੁਤਾਬਕ 2000 ਪਾਉਂਡ ਤੱਕ ਰਿਫੈਰਲ ਫੀਸ ਵੀ ਦੇਣੇ ਨੇ ਉਹਨਾਂ ਦਾ ਫੋਨ ਨੰਬਰ ਹੈ 0333-571-009 ਜਾਂ ਵਿਜ਼ਿਟ ਕਰੋ 78 ਕਿੰਬਰਵਰਥ ਰੋਡ ਰੋਦਰਮ
4: Bringing communities together. Broadcasting from the Pakistan Muslim Center. Link FM.
5: And the winner is...
6: And the winner is...
7: And the winner is...
5: Your business being heard on the radio.
8: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849 339.
9: Tu sab